0: ਸਾਨੂੰ ਚੜ੍ਹਦੀ ਠਾਰੀ ਠਾਰੀ ਠਾਰੀ ਉਹਦੀ ਹੀਟ ਤੇ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: ਮਿਕਸਿਸ ਮਿਕਸਿਸ ਤੜਕਾ ਲਗਾ ਕੇ